ਅਸੀਂ ਖੇਤੇ ਲਈ ਲਾਉਂਦੇ ਹਾਂ ਬੰਧੂ ਕਾਨੂੰਨੀ ਸਾਕਸ਼ਰਤਾ ਏਵਂ ਜਾਗਰੂਕਤਾ ਕਾਰਜਕ੍ਰਮ ਸੇ ਜੁੜੇ ਕਾਨੂੰਨੀ ਸਹਾਇਤਾ ਟੈਲੀ ਲੋਕੇ ਟੋਕ ਸੀ ਨੰਬਰ 1454 ਔਰ ਵੈਬਸਾਈਟ www.tele-law.in ਸੇ ਪ੍ਰਾਪਤ ਕੀ ਜਾ ਸਕਦੀ ਹੈ।